0: ਮੌਸਮ ਹੋਈ ਆ ਕਿਤੇ ਵੀ, ਸੋ ਆਪਣੀ ਜੇਕੀ ਸਹਿਣਸ਼ੀਲਤਾ ਹੋਈ ਆ ਕਿਤੇ ਬਾ ਕਮ ਹੋ
1: ਕਮ
0: ਸਕੇ,
1: ਹੋ ਜਾਵੇ।
0: ਇਨਰੇ ਵਾਸਤੇ ਸਹੀ ਇਸਤੇਮਾਲ ਫਾਇਦੋ ਕਰਿਆ ਕਰੇ, ਜਿਵੇਂ ਕਿ ਜ਼ਿਆਦਾ ਗਰਮੀ ਰਮਾਇਣ ਸਰੀਰ ਮੈਂ ਆਪਾਂ ਨੇ ਜੇਕੀ ਓਵਰ ਹੀਟਿੰਗ ਹੋਵੇ ਜਾਂ ਹੀਟ ਸਟ੍ਰੈਸ ਹੋਵੇ ਵੀ, ਸੋ ਆਪਾਂ ਨੇ ਆ ਬਚਾਵੇ, ਔਰ ਠੰਡੋ ਵਾਤਾਵਰਣ ਹਾਈ ਰੇਟ ਹੋਏ ਜਾਂ ਫਿਰ ਹਾਰਟ ਰੇਟ ਹੋਇਆ ਕਰੇ ਵੀਨੇ ਵੀ ਕੰਟਰੋਲ ਰੱਖੇ, ਪਸੀਨੋ ਹੈ ਔਰ ਜਾਂ ਥਕਾਨ ਹੈ ਜੋ ਕੋ ਵੀ ਕਮ ਕਰੇ, ਇਨਰੇ ਵਾਸਤੇ ਸਹੀ ਤਰੀਕਾ ਸੂਈ ਰੋ ਇਸਤੇਮਾਲ ਹੋਣਾ ਜ਼ਰੂਰੀ ਹੈ, ਜਿਵੇਂ ਕਿ ਆਪਾਂ 24 ਜਾਂ 26 ਬੀਚ ਮੇਂ ਇਹ ਰੋ ਟੈਂਪਰੇਚਰ ਰੱਖੋ, ਔਰ ਲਗਾਤਾਰ ਕਈ ਘੰਟਾ ਤੱਕ ਐਸੀ ਰਮਾਇਣ ਬੈਠਣ ਦੀ ਬਜਾਏ ਆਪ ਜੋ ਕੋ ਬੀਚ ਬੀਚ ਰਮਾਇਣ ਬ੍ਰੇਕ ਲੈ ਲੈ ਰਹੇ ਹੋ ਜਾਂ ਫਿਰ ਥੋੜ੍ਹੀ ਥੋੜ੍ਹੀ ਦੇਰ ਮੇਂ ਬਿਨਾਂ ਜਾਂ ਤਾਂ ਆਪ ਬੰਦ ਕਰ
1: ਬੰਦ
0: ਦਿਓ,
1: ਕਰੋ
0: ਔਨ ਆਫ ਕਰਦਾ ਰਹੋ, ਔਰ ਜਿੱਥੇ ਵੀ ਕਮਰਾ ਦੀ ਖਿੜਕੀਆਂ ਹੋਈਆਂ ਕਰੇ ਬਸ ਥੋੜ੍ਹੀ ਦੇਰ ਵਾਸਤੇ ਖੋਲ੍ਹੋ, ਤਾਂ ਕਿ ਫਰੈਸ਼ ਏਅਰ ਜੇਕੀ ਹੈ ਫਿਰ ਉਹ ਸਰਕੂਲੇਸ਼ਨ ਹੈ ਉਹ ਬਣਾਇੜੂ ਰਹੇ, ਔਰ ਸਾਥ ਹੀ ਇਹ ਜੇ ਕਿ ਏਸੀ ਫਿਲਟਰ ਦੀ ਜੇਕੀ ਸਾਫ ਸਫਾਈ ਹੈ ਬਾ ਵੀ ਕਰਤੀ ਰਹਿਣੋ ਚੀਜ਼ ਹੈ, ਔਰ ਏਅਰ ਫਲੋ ਜੋ ਕੋ ਹੈ ਉਹ ਵੀ ਵੀਰੇ ਠੀਕ ਸਾਹਮਣੇ ਆਪਾਂ ਨੇ ਨਹੀਂ ਬੈਠਣੋ,
1: ਥੋੜੀ
0: ਸਿੱਧੋ
1: ਦੂਰੀ
0: ਆਪਾਂ,
1: ਬਣਾ ਬੈਠੇ,
0: ਹਾਂ ਸਿੱਧੋ ਆਪਾਂ ਹਵਾ
1: ਸੰਪਰਕ ਮੈਂ ਨਹੀਂ
0: ਸੰਪਰਕ ਮੈਂ ਨਹੀਂ
1: ਆਣੋ,
0: ਔਰ ਫੁੱਲ ਪਾਣੀ ਪੀਣੋ, ਹਲਕਾ ਕੱਪੜਾ ਪਹਿਨੋ, ਔਰ ਬਾਹਰੇ ਅਗਰ ਆਪਾਂ ਘੁੰਮ ਆ ਰਹੇ ਹਾਂ ਜਾਂ ਧੁੱਪ ਸੂ ਆ ਰਹੇ ਹਾਂ ਤਾਂ ਅਚਾਨਕ ਸੂ ਆਪਾਂ ਨੇ ਏਸੀ ਮੈਂ ਨਹੀਂ ਬੈਠਣੋ ਚੀਜ਼, ਥੋੜ੍ਹੀ ਦੇਰ ਇਸ ਬਿਨਾਂ ਏਸੀ ਦਾ ਰੂਮ ਮੇਂ ਜਾਂ ਏਸੀ ਬੰਦ ਕਰ ਦੇਣੋ, ਤਾਂ ਕਿ ਆਪਣੇ ਸਿਹਤ ਦੇ ਵਾਸਤੇ ਏਸੀ ਹੈ ਜੇ ਕਿ ਠੀਕ ਰਹੇ।

0: ਸਾਜਰਾ ਆਗਲੀ ਫਰਮਾਇਸ਼ ਆਪਾਂ ਨੇ ਲਿਖਰ ਭੇਜੀ ਹੈ ਕਨੋੜੀਆ ਪ੍ਰੋਹਿਤਾਨ ਜੋਧਪੁਰ ਹਾਲ ਉਦੈਪੁਰ ਸੋ ਭੇਜਣ ਵਾਲਾ ਰੇਡੀਓ ਸਰੋਤਾ ਹੈ ਰਾਹੁਲ ਸਿੰਘ ਰਾਜ ਪੁਰੋਹਿਤ ਸਵਾਈ ਸਿੰਘ ਹਨੁਮਾਨ ਸਿੰਘ ਜਸਵੰਤ ਸਿੰਘ ਗੋਰਧਨ ਸਿੰਘ ਸਰੂਪ ਸੈਨ ਭਾਗੀਰਥ ਲਾਵਾ ਔਰ ਯਾਰਾ ਸਾਥੀਗਣ
1: ਔਖਤ ਆਏ ਹੋਏ ਰਾਏਗੜ੍ਹ ਬੀ ਆਰ ਸੋ ਭੇਜਣ ਵਾਲਾ ਹੈ ਰਮੇਸ਼ ਆਸਾ ਔਰ ਉਮਾ ਅਰਵਿੰਦ
0: ਗਾਂਵ ਰਘੁਨਾਥਪੁਰਾ ਸ੍ਰੀ ਗੰਗਾਨਗਰ ਸੋ ਆਪਾਂ ਸਾਥੇ ਜੁੜਿਆ ਹੈ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ੀਤ ਔਰ ਖੁਸ਼ੀ ਗੋਸਵਾਮੀ
1: ਜਲੰਧਰ ਸੋ ਸੰਦੀਪ ਕੌਰ ਔਰ ਹਿਤੇਸ਼ਾ ਉਮੇਸ਼
0: ਪ੍ਰਤਾਪ ਨਗਰ ਜੋਧਪੁਰ ਸੋ ਆਪਾਂ ਸਾਥੇ ਜੁੜਿਆ ਹੈ ਮਨੋਹਰ ਚਿਤਾਰਾ